0: ਸਾਹਿਬ ਚ ਕਰਿਆ। ਜੇ ਕੋਈ ਯਮਾ ਐਸਾ ਥਾ ਕਿ ਜੋ ਰਸਤਾ ਯਮਾ ਸਿੱਧੀ ਤੋਂ ਵੀ ਰਸਤਾ ਦੇ ਦੀ ਯਕੀਨ ਹੋ ਬਹੁਤ ਬੜੀ ਯਕੀਨ
1: ਰੇਡੀਓ ਸਾਥ ਮੇ ਕਹਾ ਖੇਤੀ ਬਾੜੀ ਸਮਸਿਆ ਆ ਗਈ ਸੀ।